0: ਕੋਸ਼ਿਸ਼ ਕੀਤੀ ਸਾਨੂੰ ਥੱਲੇ ਲਾਣ ਦੀ, ਰਲ ਕੇ ਮੁਹਾਲਫਾਂ ਦੇ ਨਾਲ ਸਾਨੂੰ ਢਾਣ ਦੀ।
1: ਕਿਸਮਤ ਲੱਕੀ ਸਾਡੀ ਵੇਖ ਕੇ ਤੇ ਰੱਖੀ ਸਾਡੀ, ਸਾਰੇ ਹੀ ਮੁਨਾਫਕ ਨੇ ਪੌਂਕ ਦੇ।